ਰੰਗ ਤੇਰਾ ਰੂਪ ਠੱਠ ਮਾਰਦਾ ਪਤਲਾ ਜਿਹਾ ਲੱਕਣਾ ਹੁਲਾਰਾ ਵੀ ਸਹਾਰਦਾ ਗੋਰਾ ਗੋਰਾ ਰੰਗ ਯੁੱਤ ਮੀਰ ਕਾਂਜੀ ਤੋਰ ਗੋਰਾ ਗੋਰਾ ਰੰਗ ਯੁੱਤ ਮੀਰ ਕਾਂਜੀ ਤੋਰ ਨਹੀਂ ਤੇਰੇ ਜਿਹੀ ਸੋਹਣੀ ਕੋਈ ਯਾਰ ਮੁੰਡਿਆ ਤੂੰ